ਕਾਰਵਾਈ ਬਾਜ਼ਾਰ ਕੀ ਪੜ ਬਾਬਾ ਕੀ ਦੰਨਾ ਜ਼ੋਂਗ ਟਾਵਰ ਦੇ ਸੁਪਰ ਮਾਰਕੀਟ ਸਰ ਬਿਲਕੁਲ ਨਿਜ਼ ਦੀ ਜਾਸਿਮ ਐਂਡ ਬਰਦਰ ਦੁਕਾਨਦਾਰ ਦੇਕਮ ਖੈਂਦਰ ਨੂੰ ਪਕੂਰਨ ਕੇ ਪ੍ਰੋਡਕਟ ਖਰਸਾਵਲ ਵਾੜੀ ਅਰਜ਼ਾਨ ਕੀਮਤ ਸਰ ਅਗਸਲ ਵਾੜੀ ਨੂੰ ਜਾਸਿਮ ਐਂਡ ਬਰਦਰ ਜ਼ਮੰਗ ਮੈਂ ਡੀਲਰ ਦੇ ਹਾਂ ਦਾ ਤਗਬਈ ਦੇ ਸਰ ਤਮਾਮ ਪ੍ਰੋਡਕਟ ਮਿਲਾਈ ਵੀ ਗਈ ਸਹੀ ਦਾ ਔਰ ਤਾਸੂ ਦੇ ਅਗਸਤ ਦੇ ਸ਼ਹੀਦ ਸ਼ਮਾ ਹਰੀਓ ਪ੍ਰੋਡਕਟ ਸਾਂਸਰ ਸੰਗ ਵਾਈ ਚਤਾ ਸੋ ਪ੍ਰੋਗਰਾਮ ਖੁਸਮ ਬੇਸ ਦੇ ਇਨਾਮ ਸਰ ਪ੍ਰਸ਼ਾਂਤ ਸਰ ਜੀ ਇਸ਼ਮਾ ਕਾਸਮੈਟਿਕਸ ਪਾਕਿਸਤਾਨ ਜ਼ਿੰਦਾਬਾਦ ਆਈ ਐਮ ਅਬੂਜ਼ਰ ਫ੍ਰੋਮ ਬਿਊਟੀਫੁਲ ਸ਼ੰਕਰ ਅਬੂਜ਼ਰ ਸੰਗ ਹੈ ਪ੍ਰੋਗਰਾਮ ਦੀ ਪੂਰਨ ਖੁਸ਼ ਹੋਗਾ ਨਾ ਬੁਜ਼ਰਾ ਡਰਾਲਾ ਮਾਸ਼ਾਅੱਲਾ ਰਗਲੇ ਵਾਲਿਦ ਸੇ ਬਹੁਤ ਹੀ ਖਪਨ ਉਹ ਕਤੀਰਾ ਕਤੀ ਮੈਂ ਬਲ ਗਿਫਟ ਮੇਂ ਦਰਕ ਉਹ ਖਬਰ ਹਲ ਇਨਸ਼ਾਅੱਲਾ ਬਿਆ ਬਚੀ ਖਾਂ ਬਿਆ ਮੈਂ ਪੈਦਾ ਨਹੀਂ ਕਿ ਬਸ ਚਾਹੇ ਅੱਲਾਹ ਖੈਰ ਕੁਮਾ ਸਰ ਮਿਲਾ ਉਸ ਸਾਡੇ ਤਾਂ ਜ਼ਿਆਦਾ ਮਨ ਰਖਾਂ ਤਾਂ ਦੂਮਰ ਤਕਲੀਫ ਕੋ ਦੂਮਰ ਰਾਲੇ ਮੰਗਲੇ ਦੇ ਗਿਫਟ ਰੋਕੋ ਨੋ ਸਤਾਮੀ ਰਕਮ ਦੇ ਕਹਿਣਾ ਖਬਰ ਦਾ ਮੰਗਲੇ

ਹੋਈ ਜੀ ਹੁਜ਼ੀਫਾ ਕੰਪਨੀ ਜੀ ਸੁਮਰਾ ਪ੍ਰਾਂਡ ਦੀ ਪਦੇ ਹਵਾਲੇ ਸਰਾਂ ਆਓ ਪਦੇ ਪ੍ਰੋਗਰਾਮ ਸ਼ੋਅ ਦੇ ਤੁਸੀਂ ਗੜੂਨ ਦੇ ਤੁਸੀਂ ਮਲ ਗਿਰਤੀ ਆਹਮ ਨੇ ਪਦੀ ਸ਼ੋਅ ਤੁਸੀਂ ਰੁਤਲਾਲ ਰੁਤਲਾਲ ਰੁਤਲਾਲ ਔਰ ਰੁਤਾਕ ਜੀ ਦਾਹਾ ਜ਼ਰੂਰੀ ਵੀ ਕਹਿੰਦੇ ਜੀ ਹੁਜ਼ੀਫਾ ਕੰਪਨੀ ਸ਼ਿਫਾ ਤੇਲ ਬਿਹਤਰੀਨ ਤੇਲ ਦਿਸਾਰ ਦੇ ਵਿਸ਼ਤੋਂ ਨੇ ਦੇ ਪੁਰਾਣ ਦਿਸਾਰ ਵਿਸ਼ਤੋਂ ਮਨੋ